0: تاریخ کو ختم کریں کہ رات گئی بات گئی. کون ہوتا ہے میرا دل کو توڑنے والا؟ میرا دل, میں اپنے دل کی مالک جناب, اور یہ اور میں ہمیشہ ہنستے مسکراتے زندگی کے سفر طے کرتے رہیں گے. بہت اچھا لگا جناب عفرا, آپ ہمارے شو کا حصہ بنی. اینڈ امید کرتے ہیں کہ نیکسٹ ٹائم آپ جب آئیں گے تو سیڈ ویڈ ہو کے نہیں آئیں گے. بھائی سیڈ لوگوں کو ہم اپنے شو کے اندر نہیں چھوڑتے ہیں, ٹھیک ہے جناب, کیونکہ ہمارا بلیو ہے کہ پیارا لگنا تو سب کا حق ہے. اور جو بندہ سیڈ ہوتا ہے نا, سیڈ ہوتا ہے, وہ کبھی پیارا ہو نہیں سکتا. یقین جانی, جو بندہ ہر وقت سڑا ہوا منہ لے کے گھوم رہا ہوتا ہے نا, وہ کبھی خوبصورت ہو نہیں سکتا. اس کے چہرے کے اوپر بال آتے ہیں ہمیشہ, ٹھیک ہے جناب. جو ہے ہر وقت بندہ سیڈ رہتا ہے تو, اور مسکرانے والا بندہ کیا ہوتا ہے, ہمیشہ سیڈ رہنے سے ماتھے کے اوپر بال آتے ہیں, بندہ بھیڑا لگتا ہے, کوڑا لگتا ہے, ٹھیک ہے جناب. اور مسکرانے سے ڈمپلس بنتے ہیں چہرے کے اوپر, اور ڈمپلس جو ہوتے ہیں وہ آپ کو پیارا بناتے ہیں. جیسے پریٹی زنٹا دیکھا آپ نے اس کو,
1: نور ہر پل مہکے
0: اسی طریقے سے
1: ہو سرور,
2: چہرے کی رنگت اب اور بھی نکھرے سب کی.
0: السلام علیکم خلیل بھائی جان, سب کو سلام. عدنان ہمیں سن رہے ہیں جناب عوان شہر سے, بہت شکریہ آپ کا. آپ لوگوں کے میسجز کو جلدی سے انکلوڈ کرتے ہیں جناب. اور کیسن کی کریمیں, چار کریمیں ہیں جناب. اور فیئرنیس گلوٹا وائٹ کو ایز اے فیئرنیس کریم بھی آپ لے سکتے ہیں. اس کو آپ ڈے ٹائم بھی آپ یوز کر سکتے ہیں. جو گلوٹا وائٹ کریم ہے کیسن کی, وہ ڈے اینڈ نائٹ کریم ہے. عامر روان پاکستانی ہمارے ساتھ ہیں جناب, ہمارا ساتھ دے رہے ہیں. لالا خلیل فجر دا انتظار دے وچ بیٹھا ہاں, جو کیڑے ویلے دیگر تیسی میں کیسن شاپ تے ویسا, اج وقت آندا پیاں طاقت پلس.
2: ہر پل کاٹا
0: جناب طاقت پلس گنن آندے پین جناب عامر روان پاکستانی. ویلکم مارکس ہوں اپنے بھرا کو, تے جناب ایک کالر بھی آ چکے ہیں, انہوں کو بھی ویلکم مارکس ہوں. السلام علیکم.
3: وعلیکم السلام خلیل بھائی, کیا حال ہے؟ ٹھیک ٹھاک.
0: شبیر استاد کو ویلکم مقصود مبارک ہی دے سو, صحیح پہلے پہلے ونر بن گئے وے سارے تسا.
3: بالکل خیر مبارک, میں تھوڑا شکریہ ادا کروں گا جو کہ پیکج دیتا مہینے کا, اور خوش قسمتی ہے میری, چلو کلا انداز نہیں سے بڑا خوش ہاں, تو شکریہ ادا کروں گا تھوڑا ہی کیسن کمپنی کا وید کمپنی ہے. میری پیکج تاکہ دیں گی پی ریلیز بھی دیں گی, پرائس بھی مناسب دیں, تاک بھی رہنا کوئی کمپنی والا بالکل نہیں دیں گا. شکریہ میں خاص کر
0: ویلکم اسد کو ویلکم کرے سو. نو بندے ہیں تارے نال, ماشاء اللہ تارا کورا نکلے, پہلے پہلے سارے ونر بنے, ساری خوشی ہے. صحیح تسا دیکھو محبت دو طرفا ہوئے تو زیادہ مزہ آندا ہے, ساری محبت واقعی دو طرفہ ہے. تسا محبت کریں دے تے اسیں توکو پیار نال محبت نال پیارے پروڈکٹس بنا کے دینے ہیں, تے جڑے کہ ریزلٹ فل ہون ان قدم ہی توکو نہ لگسی کہ تہاڈے پیسے ضائع تھے. الحمدللہ پوری کوشش ہوندی ہے, باقی ریزلٹ انوی وی یا کیا کو دیر تے ملنا کیا کو سویر ملنا, او ہک پر سکن دا اپنا ہک روٹین ہے تے او توکو کی ریزلٹ ملدے, لیکن ساری طرف 100% سیٹسفیکشن ہوندی ہے کہ کوئی بھی شے تہاڈے تک پہنچے تے ساری طرف مکمل تسلی ہوندی ہے. سن
3: بالکل شان بھیجنا بندے نے کم از کم 3000 کا سامان اس کو چاہے چاہ ملے ہوئے محلے کے, میں اس کو پوچھا میں کوئی یار دس طاقت پلاس دے دس شمپو جوڑی گئی گئے آئل شمپو بھی بہت سارا سامان گئے گئے اس اللہ کی قسم کیا کہ میں شمپو بہت استعمال کروں گا رہی ہوں. میرا نوجوان میرا بگڑا نہیں اس کے کئی وال چیٹے لیکن ان سب میں آج پہنے پہنی بھی ہار استعمال کروں گا اپنا میرے وہ چیٹے جڑے وال تھی پین تقریباً گھٹ تھی گئے میں اگے کرنا چھوڑنا تو میرے سارے وال آڑے ہوئے بڑی تکلیف تھی وال سیدے تھے نرم ملائمی تھے میرا سر بھائی وی گال ہے میرا جرا جائن والا اترا حصہ ہے نا سر کا گرم گرم رہتا ہے پریشا رہتا ہے چاہے میں جیری شمپو لیں جتنی بھی میں ٹھنڈے پانی میں دوں لیکن جیتی تک وہ ودا رہے کم از کم 12 گھنٹہ تک میرا سر جرا ہے نا اس کا سارا حصہ چڈا رہے.
0: صحیح ہے جی
3: بالکل ہے نا اس بڑے تعریف کی شکریہ ادا کی طاقت کلا دی بالکل میں مزدوری کرے نا یوں کرے نا لیکن آج پنجی دیوار ہے میں کو تیجی دیوار میں ਮੇਰੀ ਥਕਾਵਟ ਹੀ ਨਹੀਂ ਆਈ, ਮੈਂ ਨੀਂਦਰ ਵੀ ਨਹੀਂ ਆਈ, ਭੁੱਖ ਵੀ ਬਣ ਲੱਗੀ, ਬਿਲਕੁਲ ਮੇਰੀ ਜਿਹੜੀ ਜਗ੍ਹਾ ਦਾ ਗਿਰਾਵਟ ਆਈ ਉਹ ਖਤਮ ਕੀਤੀ ਅਲਹਮਦੁਲਿਲਾ। ਤਾਂ ਇਹ ਸੰਸਾਰ ਹੀ ਜਿਹੜਾ ਅਲਹਮਦੁਲਿਲਾ ਮੈਂ ਵੀ ਅੱਛੀ ਹੈ, ਕੋਈ ਵੀ ਇਹਦੇ ਵਿੱਚ ਇਸ ਕਿਸਮ ਦਾ ਕੋਈ ਤੇ ਵਧੀ ਗੱਲ ਇਹ ਖੁਸ਼ ਤੇ ਜਵਾਬ ਹੈ ਇਹ ਸਾਡੇ ਜਿਮਣ ਦੇ ਵਾਸੀ ਚ, ਕਿਉਂਕਿ ਇਹਦੀ ਇਹਦੀ ਕੀਮਤ ਇਹਨਾਂ ਦੀ ਥੋੜੀ
0: ਕੀਮਤ ਰੀਜ਼ਨੇਬਲ ਜੇਬ ਜੋ ਕੋਈ ਅਫੋਰਡ ਕਰ ਸਕਦਾ ਸੀ ਸਾਡੇ ਐਸੇ ਪ੍ਰੋਡਕਟ। ਮਜ਼ੇ ਦੀ ਗੱਲ ਸਾਡੇ ਪ੍ਰੋਡਕਟ ਯਕੀਨ ਕਰੋ ਲੋਕ ਇਵੇਂ ਗਿਣਦੇ ਨੇ 2-2 ਹਜ਼ਾਰ ਦੇ, 3-3 ਹਜ਼ਾਰ ਦੇ ਇਕੱਠੇ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਸਾਰੀ ਹਰ ਪ੍ਰੋਡਕਟ ਹੀ ਉਹਨਾਂ ਦੇ ਘਰ ਦੀ ਜ਼ਰੂਰਤ ਹੈ। ਠੀਕ ਹੈ,
3: ਬਿਲਕੁਲ
0: ਗਿਣ ਕੇ ਸ਼ੈਂਪੂ ਸ਼ੈਂਪੂ ਗਿਣ ਕੇ ਫੇਸ ਵਾਸ਼ ਸਾਬਣ, ਵਾਤੂ ਸਹਿਲਤ ਵਾਲੀ ਸਾਈਡ ਤੇ ਆ ਵਜੋ ਤਾਂ ਮੈਦੇ ਵਾਸਤੇ ਜ਼ਰੂਰੀ ਸੀਰਪ, ਹਾਜ਼ਮਾ ਕੰਟਰੋਲ ਸੀਰਪ, ਤਾਕਤ ਜਿਸਮਾਨੀ ਤਾਕਤ ਵਾਸਤੇ, ਤਾਕਤ ਪਲੱਸ ਵਜ਼ਨ ਕੰਮ ਕਰਨ ਵਾਸਤੇ, ਪੇਟ ਕੰਮ ਪੇਟ ਕੰਮ ਤੇ ਜਿਸਮ ਦੇ ਦਰਦ ਤੇ ਘੁਟਨਾ ਦਾ ਦਰਦ, ਕਮਰ ਦਾ ਦਰਦ ਖਤਮ ਕਰਨ ਵਾਸਤੇ ਸ਼ਿਫਾਏ ਦਰਦ, ਐਸੇ ਹਰ ਇੱਕ ਪ੍ਰੋਡਕਟ ਤੁਹਾਡੀ ਮਜਬੂਰੀ ਹੈ ਸਹੀ ਗਿਣਨਾ, ਕਿਉਂਕਿ ਤੁਹਾਡੀ ਜ਼ਰੂਰਤ ਹੈ
3: ਘਰ ਦੇ ਵਿੱਚ, ਕਿਉਂਕਿ ਸਰਦ ਵਾਲਾ ਪੇੜ ਦਾ ਅੰਗੂਠਾ ਹੈ ਨਾ ਸਰ, ਉਸ ਕਰੀਮ ਤੱਕ ਖੁੱਟਾਂ ਵਾਲੀ ਇਸ ਤੱਕ ਤੇ ਜਿਤਨਾ ਹੈ ਸਰ ਕੋ ਲਾ ਕੇ ਤੇ ਪੇੜਾਂ ਤੱਕ ਇਹ ਵਾਂਗੇ, ਕਿਉਂਕਿ ਹਰ ਸ਼ਹਿਰ ਦੇ ਵਿੱਚ ਇਨਸਾਨ ਦੇ ਹਰ ਬਿਮਾਰੀ ਦੇ ਹਰ ਸ਼ਹਿਰ ਦੇ
0: ਇਨਸ਼ਾਲ ਪ੍ਰੋਡਕਟ ਕਿਵੇਂ ਸਰ ਤੁਹਾਨੂੰ ਦੇ ਸਰ ਆਉਂਦੇ, ਤੁਹਾਡੇ ਸਾਰੇ ਜ਼ਰੂਰਤਾਂ ਦਾ ਖਿਆਲ ਰੱਖਿਆ, ਬਹੁਤ ਮਿਹਰਬਾਨੀ ਸੀ ਸ਼ਬਰਾ ਸਰ। ਜੀ ਜਨਾਬ ਸ਼ਬਰਾ ਉਸਤਾਦ ਤੇ ਹਮਾਰੇ ਸਾਥ, ਔਰ ਮੈਸੇਜ ਮੈਂ ਪੜ੍ਹ ਰਹਾ ਥਾ ਜੀ ਜਨਾਬ, ਕਿਆ ਨਾਮ ਹੈ ਉਨਕਾ, ਤਾਕਤ ਪਲੱਸ ਕਾ ਜ਼ਿਕਰ ਕਰ ਰਹੇ ਥੇ, ਆਮਿਰ ਅਮਾਨ ਪਾਕਿਸਤਾਨੀ ਕੇ, ਕਿਹੜੇ ਵੇਲੇ ਦਿਗਰ ਥੀ ਸੀ ਤੇ ਅਸਾਂ ਮਿਲਸੂ ਤੁਹਾਡੇ ਕੋਲ ਕਿਉਂ ਜੀ, ਜ਼ਰੂਰ ਆਪਨੇ ਆਨਾ ਹੈ ਸੈਕਿੰਡ ਟਾਈਮ ਹਮਾਰੇ ਪਾਸ, ਔਰ ਮੈਸੇਜ ਬਹੁਤ ਸਾਰੇ ਹੈ, ਔਰ ਮੈਨੇ ਆਪਣੇ ਲੋਕੋ ਕੇ ਕਾਲਸ ਵੀ ਲੈਣੇ ਹੈ। ਕੈਸੇ ਹੋ ਭਾਈ ਹਮਜ਼ਾ ਬਲੋਚ ਕੁਰਾਈ ਸੇ, ਔਰ ਕੁਰਾਂਦਾਜ਼ੀ ਮੈਂ ਸਭ ਕਾ ਨਾਮ ਡਾਲਨਾ ਥਾ ਆਪਣੇ ਯੇ ਕਿਆ ਕਰ ਦਿਆ, ਸਾਰੋ ਕਾ ਕੈਸੇ ਡਾਲਦੇ ਯਾਰ, ਇਤਨੇ ਜ਼ਿਆਦਾ ਹਰ ਮਹੀਨੇ ਡਾਲੇਂਗੇ, ਅਬ ਜਿਨ ਕਾ ਇਸ ਕੁਰਾਂਦਾਜ਼ੀ ਮੈਂ ਨਾਮ ਡਾਲਾ ਹੈ ਤੋ ਅਗਲੇ ਮੈਂ ਉਸਕਾ ਨਹੀਂ ਹੋਗਾ। ਠੀਕ ਹੈ ਜਨਾਬ, ਇੱਕ ਔਰ ਕਾਲਰ ਜੀ ਹਮਾਰੇ ਸਾਥ ਹੈ ਔਰ ਉਨਕੋ ਮੌਕਾ ਦੇ ਰਹੇ ਹੈਂ। ਅਸਲਾਮੁ ਅਲੈਕੁਮ।
4: ਵਾਲੇਕੁਮ ਸਲਾਮ, ਕੈਸੇ ਹੈ ਭਾਈ?
0: ਜੀ ਮੈਂ ਬਿਲਕੁਲ ਠੀਕ ਹੂੰ, ਹਮਾਰੇ ਸਾਥ ਸੋਨੀਆ ਆਪੀ, ਸੋਨੀਆ ਆਪੀ ਆਪਕਾ ਨਾਮ ਵੀ ਕੁਰਾਂਦਾਜ਼ੀ ਮੈਂ ਥਾ ਅੱਜ, ਪਤਾ ਹੈ ਆਪਕੋ?
4: ਜੀ ਹਾਂ, ਜੀ ਮੈਂ ਸੁਣਾ।
0: ਅੱਛਾ ਜੀ ਸੁਣਾ, ਤੋ ਆਪਕੋ ਕਿਆ ਲੱਗ ਰਹਾ ਥਾ ਪਹਿਲੇ ਕਿ ਆਜ ਸ਼ਾਇਦ ਆਪਕਾ ਆਜ ਨੰਬਰ ਆ ਜਾਏ, ਯਾ ਦਿਲ ਨਹੀਂ ਕਹਿ ਰਹਾ ਥਾ ਕਿ ਨਹੀਂ ਨਹੀਂ ਨਿਕਲੇਗਾ ਨਾ? ਚਲੋ ਡੇਰਾ ਕੇ ਤੀਨ ਫੀਮੇਲਸ ਕੋ ਲੈ ਲੇਤੇ ਹੈ, ਤੀਨੋ ਜੋ ਆਪਸ ਮੇ ਸਹੇਲੀਆਂ ਦੋਸਤ ਬਣੀ, ਬਾਕੀ ਸਾਰੇ ਮਰਦੋ ਕੋ, ਲੇਕਿਨ ਸ਼ਬਰਾ ਉਸਤਾਦ ਕੀ ਕਿਸਮਤ ਤੋਂ ਬਾਕੀ ਬੜੀ ਤੇਜ਼ ਸੀ ਫਿਰ।
4: ਹਾਂਜੀ ਹਾਂ, ਮਾਸ਼ਾ ਅੱਲਾ, ਔਰ ਉਹ ਹਮਾਰੇ ਇਸ ਤਮਾਮ ਨਾ ਕਿਸਮ ਕੇ ਜੋ
0: ਉਨਕੋ ਪਤਾ ਹੈ, ਉਨਕੋ ਇਤਨਾ ਪਤਾ ਹੋਤਾ ਹੈ, ਯਕੀਨ ਕੀਜੀਏ ਜਿਸ ਤਰ੍ਹਾਂ ਮੈਂ ਬਤਾਤਾ ਹੂੰ ਨਾ, ਸਾਰੇ ਸ਼ਹਿਰ ਕਾ ਹਵਾ ਲੇਤੇ ਹੈ, ਉਨਕੋ ਸਾਰਾ ਪਤਾ ਵੀ ਹੋਤਾ ਹੈ ਨਾ,
4: ਤਵਜੋ ਸੇ। ਅਗਰ ਖਫਾ ਨਾ ਹੋ ਤੋ ਐਸੇ ਹੀ ਡਿਟੇਲ ਸੇ ਬਤਾਤੇ ਹੈ ਨਾ, ਜੈਸੇ ਨਾ ਹਮ ਬੀਬੀਸੀ ਪੇ ਵੋ ਜਹਾਨ ਵਾ ਪ੍ਰੋਗਰਾਮ ਹੀ ਸੁਣਤੇ।
0: ਬਿਲਕੁਲ, ਵੋ ਬਿਲਕੁਲ ਨਹੀਂ ਸੁਣਨੇ ਵਾਲੇ ਹੈ
4: ਨਾ, ਹੋਤਾ ਹੈ ਨਾ, ਤੋ ਹਰ ਚੀਜ਼ ਕੋ ਨਾ ਬਿਲਕੁਲ ਬਾਰੀਕੀ ਸੇ ਬਤਾਨਾ,
0: ਬਾਰੀਕੀ
4: ਸੇ ਤਫਸੀਲ ਬਿਲਕੁਲ। ਔਰ ਇਸ ਤਰ੍ਹਾਂ ਕੋ ਵੈਲਕਮ ਕਹਿਤੀ ਹੂੰ, ਕੋ ਪਰੇਸ਼ਾਨ ਹੈ, ਅੱਲਾਹ ਤਾਲਾ ਉਸਕੀ ਪਰੇਸ਼ਾਨੀ ਦੂਰ ਕਰੇ, ਔਰ ਉਸਸੇ ਕਹੂੰਗੀ ਕਿ ਦੂਰ ਦੇ ਵੋ ਮੰਦਰ ਰੋਜ਼ ਪੜੇ ਨਾ ਇਨਸ਼ਾਅੱਲਾ, ਕਿਉਂਕਿ ਦਿਲ ਹੋਤੇ ਨਾ ਜੁੜ ਜਾਤੇ
0: ਹੈ। ਕੌਨ ਸਾ ਮੰਦਰ, ਕਿਆ ਚੀਜ਼ ਪੜੇ?
4: ਮੰਤਰ ਨਹੀਂ, ਮੰਜ਼ਲ
0: ਮੰਜ਼ਲ ਮੰਜ਼ਲ। ਮੈਂ ਕਿਹਾ ਕੋਈ ਮੰਤਰ ਹੈ
4: ਕਿ ਕੁਰਾਨ ਨਹੀਂ, ਮੰਤਰ ਨਹੀਂ, ਮੈਂ ਮੰਤਰ ਵਾਲੀ ਨਹੀਂ ਹੂੰ, ਮੈਂ ਤਾਂ ਅੱਲਾ ਕੋ ਆ ਕੇ ਤੂੰ ਜਬ ਹਮਾਰੇ ਪਾਸ ਕੁਰਾਨ ਮਜੀਦ ਹੈ।
0: ਹਾਂ ਬਿਲਕੁਲ,
4: ਮੰਤਰ ਸ਼ੰਤਰ ਕੀ ਜ਼ਰੂਰਤ ਹੈ,
0: ਮੰਤਰ ਸ਼ੰਤਰ ਕੀ ਕਿਆ ਜ਼ਰੂਰਤ ਵੀ, ਮੰਜ਼ਲ ਪੜ੍ਹੇਂਗੇ ਤੋ ਝੂਠੇ ਦਿਲ ਚ ਹੈ ਨਾ, ਵੋ
4: ਜੁੜ ਜਾਏਗਾ, ਵੋ ਵੀ ਘਰ ਮੇਂ ਜਿਤਨੀ ਪਰੇਸ਼ਾਨੀ ਹੋਤੀ ਹੈ ਵੋ ਦੂਰ ਹੋ ਜਾਤੀ ਹੈ, ਜ਼ਿੰਦਗੀ ਮੇਂ ਯੇ ਤੋ ਹੋਤਾ ਰਹਤਾ ਹੈ ਨਾ, ਵੋ ਪਰੇਸ਼ਾਨ ਨਾ ਹੋ, ਹਮਾਰੀ ਦੁਆਇਂ ਇਸਕੇ ਸਾਥ ਹੈ।
0: ਕਿਆ ਕਹੇਂਗੇ, ਪ੍ਰੋਡਕਟ ਕੌਨ ਸੀ ਪ੍ਰੋਡਕਟ ਹਮਾਰੀ ਸੋਨੀਆ ਆਪੀ ਕੌਨ ਸੀ ਪ੍ਰੋਡਕਟ ਇਸਤੇਮਾਲ ਕਰ ਰਹੀ ਹੈ ਅੱਜ ਕੱਲ? ਬਸ
4: ਭਾਈ ਮੈਂ ਪਹਿਲੇ ਨਾ ਕਿਸੇ ਨੂੰ ਜੋੜੀ ਲੈ ਗਈ ਸੀ।
0: ਅੱਛਾ, ਜੋੜੀ ਇਸਤੇਮਾਲ ਕਰੀ, ਆਇਲ ਔਰ ਸ਼ੈਂਪੂ ਇਸਤੇਮਾਲ ਹੋ ਰਹਾ ਹੈ?
4: ਆਇਲ ਔਰ ਸ਼ੈਂਪੂ ਦੀ ਸਾਬਣ ਦੀ ਫੇਸ ਵਾਸ਼ ਦੀ।
0: ਅੱਛਾ,
4: ਔਰ ਵੋ ਆਇਲ ਹੈ ਵੋ ਤੋ ਮੈਂ ਆਪਣੇ ਬੇਟੇ ਕੋ ਰੋਜ਼ਾਨਾ ਲਗਾ ਦੇਤੀ ਹੂੰ, ਸੁਬਹ ਮੈਂ ਕਿਹਾ ਕਿਸ ਵਾਲੇ ਸ਼ੈਂਪੂ ਸੇ ਨਾ ਹੋ ਜੋ उसके बाद हम गिर रहे थे।
0: हाँ मतलब फिर बाल बिल्कुल गिरना रुक जाएंगे इंशाल्लाह। ठीक हो गया, आप भी बहुत शुक्रिया आपका, थैंक यू।
4: सब सुनने वालों
0: को जनाब, सब सुनने वालों को सलाम कह रही है और कहती है कि बीबीसी में जिस तरह जहां नुमा प्रोग्राम कौन सा है, जहां बीन कहा जाता है, कौन सा प्रोग्राम सियाबीन, क्या कौन सा नाम एक शो चलता था डॉक्यूमेंट्री टाइप, आजकल पता नहीं है, सैरबीन, सैरबीन के नाम से आजकल चलता है या नहीं चलता पता नहीं, शायद मैं भी चलता हूँ रेडियो के ऊपर। अच्छा जी, ये कहते हैं कि शबरा उस्ताद को मुबारक दे रहे हैं, कहते हैं कि नाम हमारा भी आपने डालना था। अस्सलाम वालेकुम खलील भाई। अच्छा जी, मुझे थोड़े से मैसेज पढ़ने में भाई, और अच्छा कहते हैं कि अस्सलाम वालेकुम खलील भाई, ग्लूटा वाइट जिंदाबाद, बहुत बेहतरीन क्रीम है और लवली फेस वॉश भी बहुत अच्छा है, हम खुद यूज कर रहे हैं, मुझे 5 दिन में रिजल्ट मिला है। शहजादी गुल, ये शहजादी गुल पहाड़पुर से हैं। अब कौन भाई थे, बनकुरई, और कितना फर्क है बनकुरई और पहाड़पुर के अंदर। तो ये बहन कह रही है कि इतनी बेस्ट क्रीम है कि मुझे 5 दिन में रिजल्ट मिले हैं। वो जो भाई कह रहे थे कि 2.5 महीने लगाई है, 3 डबिया मानने को दिल नहीं कर रहा, कोई मसला हो सकता है उनका, लेकिन देखिये ये शहजादी गुल है पहाड़पुर से, और कहती है कि 5 दिन के अंदर मुझे रिजल्ट मिला है ग्लूटा वाइट क्रीम का, भाई पूरी नहीं होती हमसे जनाब, इतनी बिकती है अल्हम्दुलिल्लाह, हर वक्त शॉर्ट रहती है। अस्सलाम वालेकुम खलील भाई। अच्छा जी, ये फिर से रिपीट मैसेज है, शिराज शाहनी है और कहते हैं मरसा सलाम लाला खलील मिठा जोग बशारत से, शिराज शाहनी सलाम राजा, और शिराज शाहनी है, ताकत प्लस की क्या ही बात है, ताकत प्लस की क्या ही बात है, आपके मैसेजेस बहुत सारे हमारे पास जनाब, कॉलर को मौका देंगे। अस्सलाम वालेकुम।
5: वालेकुम सलाम
0: जी, कौन है हमारे साथ जनाब, जल्दी से बात करेंगे, थोड़ा सा एनर्जेटिक हो जाएं, ताकत प्लस अभी तक आपने नहीं पिया, लग ऐसा रहा है मुझे।
5: जी जी सर, हिम्मत से रिजवान से बात कर रहा हूँ।
0: अच्छा हिम्मत से रिजवान भाई, रिजवान कैसे हैं आप, ठीक है, खैरियत से हैं?
5: अल्लाह का शुक्र है सर, आपका 2 साल से प्रोग्राम सुन रहे हैं।
0: दो सालों से अच्छा जी, 2 सालों से, तो कुछ असर हुआ है हमारी बातों का?
5: जी जी, हम शफादारी भी इस्तेमाल कर रहे हैं, मिल्की साबंदी और गर की जोड़ी भी और सीरप भी,
0: यानी कि 5-6 चीजें हमारी लगाते हैं, लड़के छुपे हुए थे, नाम भी नहीं बताया कभी आपने, है चोरी छुपे मोहब्बत कर रहे थे हमसे।
5: हाँ बिल्कुल सर, एक दिन आपकी शॉप ढूंढते ढूंढते मुझे 2 घंटे लग गए।
0: हाय हाय हाय हाय हाय हाय, फिर तो खून चलो। अच्छा मैं जुर्माना दूंगा भाई आपका, 2 घंटे घूमते हो, जितना खून सूखा है ना मैं उतना बढ़ा दूंगा, ताकत प्लस फ्री में तुम्हें देकर, ठीक है, अभी दुकान देख ली है,
5: ताकत प्लस लेके गया था, मैं रोज इस्तेमाल कर रहे हैं।
0: अच्छा जी, कब आप नेक्स्ट टाइम कब आएंगे आप, आपको मेरी तरफ से ताकत प्लस एक फ्री है जो आप 2 घंटे घूमते रहे हमारी दुकान ढूंढते ढूंढते।
5: इंशाल्लाह मैं आपकी दुकान पे 2 मरतबा आएगी, 2 मरतबा बंद की, 2 मरतबा जा रहा था, बस भाई आ गए तो उन्होंने कहा अभी वो तो भाई तो लेट है।
0: अच्छा कैसे कैसे लगती है, केसम के प्रोडक्ट कैसे लगते हैं आपको?
5: कमाल प्रोडक्ट है, क्या ही बात है, मैं बस कहता हूँ जब जोड़ों में दर्द होता है जाके तो लगाते हैं, मेरे जोड़ों में दर्द हो, आप तो इंसान को कहते हैं हमारे तो एक परिंदे जा रहे थे आपस में लड़ रहे थे ना, वो बिल्कुल का बच्चा नहीं होता है उसे उठाया हुआ था ना, वो गिरा उनसे और उससे चोट लग गई थी ना अंग्रेन, उसके सारी टांग यानी कि वो सूट गई थी ना, उसके ऊपर जो लगाया अब वो भी उनमें शुरू हो गया।
0: हाँ जी माशाल्लाह माशाल्लाह, यानी कि मुतमईन है केसन से, पैसे कभी जाया नहीं हुए आपके?
5: ना ना इंशाल्लाह शुक्र है सर, अभी कहीं जो भी प्रोडक्ट लिया है ना अच्छा रिजल्ट।
0: अच्छा माशाल्लाह जी, ताकत प्लस कैसा लग रहा है, ताकत आ रही है जिस हम पी रहे हैं इस्तेमाल कर रहे हैं तो?
5: बिल्कुल बिल्कुल सर, थकान कम पता भी नहीं चलता है,
0: पता भी नहीं चलता है, तो बाकी एक मैजिकल चीज बनाई है भाई, लोग खरीदते थे गोलियां ताकत की, ताकत के ड्रिप, ताकत की बोतलें, भाई फौलाद जुलाद छोड़ो अब ताकत प्लस पियो, है जी
5: बिल्कुल बेशक बेशक सर, हर वक्त सोया रहता था कभी सुस्ती इधर से उठता उधर गिर जाता, अब ऐसा है कि सारा दिन काम करो कुछ पता नहीं चलता,
0: पता भी नहीं चलता, ऐसी मैजिकल प्रोडक्ट है ताकत प्लस, बहुत मेहरबानी भाई आपका शुक्रिया, आप
5: अल्लाह आपका बड़ी मेहरबानी खलील भाई, इंशाल्लाह फिर आपकी दुकान पे
0: इंशाल्लाह
5: किस वक्त आप मौजूद होते हैं?
0: बस आप मुझे 5:30 के बाद वहाँ पर देखेंगे और सुबह इंशाल्लाह 10:30 के बाद भी, ठीक है जनाब,
5: इंशाल्लाह
0: बहुत शुक्रिया जनाब, थैंक यू वेरी मच जनाब। ये है वो लोग जो केसन को लगा रहे हैं और बार बार खरीद रहे हैं क्योंकि केसन कंपनी ऐसी है। अब इफी को ढेर सारे फूलों के साथ वेलकम टू द शो, एंड क्यों सैड है शहजादी आप, हैं जी नजर हसन जो है इफ्रा को वेलकम कर रहे हैं जी, हैं जी ना, अब सैड नहीं होगी, आप देखना कल ये शो में आएगी तो ऐसे नाचते हुए नहीं, खुश होते हुए, मुस्कुराते हुए, हाथों में फूल लिए हुए, हैं जी ना, परेशानियां अब गई, हमने बता दिया है कि भाई अगर मगर ساری چیزیں ختم. سلام برو میں بہت بزی ہوں, آپ کا پروگرام بہت اچھا ہے
6: اور
0: آپ کا پروگرام بہت اچھا ہے. اسلامی روزانہ بلا ناغہ سنتا ہوں آپ کا. جو خان زمان جنجوا ہے ہمارے ساتھ, بہت شکریہ جناب, تھینک یو سو ویری مچ. خان زمان جنجوا ہے ہمارے ساتھ, بہت شکریہ جناب, تھینک یو سو ویری مچ. پھر سے ہمارے پاس کے بھائی ہم نے
6: اظہر ہے ان کا پیٹ کم لیے ہے
0: ہمارے پاس کے بھائی.
6: اچھا جی,
0: ہم نے ابھی جو میسجز میں نے لیے ہے پڑھ لیے.
6: اچھا جی,
0: آپ نے ان چار منٹ میں جو میسجز میں نے آپ لوگوں کو
6: گزارے کی طرح ہیں آج,
0: ان چار منٹ میں کال کر سکتے ہیں.
6: ہرا دیا
0: پانی کی طرح ہیں آج یار,
6: اتنی طاقت دی.
0: اب یہ تو مقابلہ ہوتا ہے شو کے اندر,
6: اس نے کتنا
0: اتنی طاقت دی,
6: اس کا مطلب یہ ہے کہ مقابلہ ہوتا ہے شو کے اندر,
0: ٹانک والوں کے اوپر بازی لے کر ہے دم.
6: تین اسٹیشن ایک ساتھ
0: یہ ہے کہ
6: پہنچوں والوں سے ملے, تینوں
0: اسٹیشن کا
6: بھی لے کر مقابلہ ہوتا ہے.
0: تین اسٹیشن ایک ساتھ
6: کون کتنے
0: امریکیوں سے ملے,
6: تینوں اسٹیشن کا
0: بھی لے کر مقابلہ ہوتا ہے.
6: اور کون کون
0: کتنے
6: انرجیٹک لوگ ہیں,
0: تو جناب
6: اس حوالے سے تو
0: والے ہیں اور کون بھائی
6: شو کے اندر
0: آتے ہیں, تو جناب
6: سلام.
0: کیا میں نے کہا
6: سلام,
0: کیا میں نے کہا
6: ٹیچر
0: کر دیا
6: ایسا نہ ہو کھڑے ہو گئے اور آپ کو
0: اردو والوں کو موقع
6: نہیں مل جاتا ہے,
0: ایسا نہ ہو کل وہ اٹھ کے کھڑے ہو گئے اور آپ کو
6: اردو والوں کو موقع
0: نہیں مل
6: جاتا
0: ہے. چلو
6: نظر
0: حسن ہمارے ساتھ محسوس کرتے ہیں, بلکہ ہمارے دوست
6: مجھے اتنا پیارا سا ویلکم کرنے کے لیے,
0: جو لوگوں کو شکریہ
6: مجھے اتنا پیارا سا ویلکم کرنے کے لیے.
0: جی جناب, ساری
6: کیسن فیملی آپ
0: جو میرے دیکھ رہے ہیں میرے ساتھ
6: بیٹھنی ہے
0: جناب.
6: جی جناب,
0: ساری کیسن
6: فیملی آپ رہنا ہے.
0: جی السلام علیکم,
6: سیٹ بیٹھنی ہو.
0: وعلیکم
6: السلام,
0: آپ
6: اپنے ہیپی شہید
0: رہنا ہے. جی السلام علیکم
6: اگین بھائی, ایک بندہ حاضر
0: تھی گیا رات
6: میں کے اوپر ٹانک
0: والوں کو موقع نہیں دیتا پڑ پورا
6: لانے. اگین بھائی, ایک بندہ حاضر
0: تھی گیا رات
6: میں کے اوپر ٹانک والوں کو موقع نہیں دیتا پڑ پورا لانے.
0: آئی تو کوئی ایسا ویج پرندازی رکھی تھا ایسا
6: سانکے میں اسے کام
0: کے لئے.
6: آئی تو کوئی ایسا ویج پرندازی رکھی تھا ایسا سانکے میں اسے کام کے لئے.
0: جنہ نصیب جنہ قسمت ہوئی سہی
6: ونر بن گیا.
0: کیا تسا فیسو ٹھیک تھا
6: آگے نصیب جنہ قسمت ہوئی سہی
0: ونر بن گیا.
6: کیا تسا فیسو ٹھیک تھا آگے
0: جی, بہت مہربانی, پروڈکٹ استعمال
6: کریں
0: گے جی, بہت مہربانی, پروڈکٹ استعمال
6: کریں
0: گے
6: تر
0: پروڈکٹ استعمال
6: کریں گے صابن صابن سارا گنو ہوتے تیل
0: در تر شیمپو
6: استعمال کریں گے
0: دس قسم تو
6: صابن صابن گنو ہوتے
0: تیل لول ویسے
6: جلے سارا تیل
0: بہت زبردست
6: قسم تو
0: سارا شیمپو
6: تیل سے لول ویسے
0: جلے سارا تیل
6: استعمال کریں گے
0: ایسا تیل ہے کہ اگر تسا رات کو لا کے سوسو تو تارا سرنا بھی خراب نتی سے اتنی گرنٹی دینے ایسا تو کو ٹھیک ہے سائیں. اے جلد ٹھمنا تیل ہے, کوئی چپ چپاہٹ نہیں رہی. بہت مہربانی سائیں, ٹائم بالکل جی ختم
6: ہے.
0: جناب یوسف خان تھے ہمارے ساتھ اور یہ بھی آج کی کمپٹیشن میں شامل تھے جن کو ہم نے موقع دیا اور یہ ہم نے آج سے. اچھا جی, اس کے علاوہ ایک اور آپ لوگوں کے لیے ہم نے سلسلہ شروع کیا ہے اور وہ سلسلہ
7: It's 5 o'clock.
8: It's 5 o'clock.
7: Hourly time check is brought to you by Radio Aman. Jhum Rang Aman.
9: Your music, your request.
10: This is radio station.
11: Radio Aman.

ਰਾਜੀ ਦੋਸਤਾਂ ਨੂੰ ਪ੍ਰੋਗਰਾਮ ਤਾਂ ਰਾਜੂ ਆਓ ਰਾਜੂ ਦਿੱਤਾ ਸੋ ਮੈਸੇਜੂ ਨੂੰ ਤਾਂ ਜਕਾ ਛੇ ਦਿੱਤਾ ਸੋ ਲਾਇਓ ਕਾਲ ਤਾਂ ਮਾਸਰ ਡੇਰ ਮੁਖਤਸਰ ਵਖ ਪਾਤ ਸੀ ਨੋ ਦੋਸਤਾਨੋ ਦਿੱਤਾ ਸੋ ਮੈਸੇਜੋ ਤਾਂ ਰਾਜੂ ਰਾਜੋ ਛੇ ਦਿੱਤਾ ਸੋ ਖੁਸ਼ਲੀ ਮੈਸੇਜੂ ਨਾ ਵਾਰੂ।